0: ਅਤੇ ਉਸ ਟਾਂਗੇ ਤੇ ਬੰਬ ਸੁੱਟ ਦਿੱਤਾ ਜਿਸ ਵਿੱਚ ਜੱਜ ਅਕਸਰ ਸਫ਼ਰ ਕਰਦਾ ਸੀ। ਇਸ ਘਟਨਾ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਦੇ ਦਿਨ ਫਾਂਸੀ ਤੇ ਲਟਕਾ ਦਿੱਤਾ ਗਿਆ। ਸੋ ਆਓ ਅੱਜ ਇਸ ਮਹਾਨ ਦੇਸ਼ ਭਗਤ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਸੁਣੀਏ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਨੇ ਡਾਕਟਰ ਮਨਪ੍ਰੀਤ ਕੌਰ ਮਾਨ।
1: ਇੱਕ ਪੇੜ ਦੀਆਂ ਡਾਲੀਆਂ, ਇੱਕ ਪੇੜ ਦੀਆਂ ਅਸੀਂ ਡਾਲੀਆਂ ਸਭੋ, ਇੱਕ ਪੇੜ ਦੀਆਂ ਅਸੀਂ ਡਾਲੀਆਂ ਸਭੋ, ਤੇ ਤਣਾ ਵੇ ਸਾਡਾ ਵੀਰ ਵੇ, ਘਰ ਦਾ ਮਾਲੀ ਬਾਬਲ ਸਾਡਾ, ਘਰ ਦਾ ਮਾਲੀ ਬਾਬਲ ਸਾਡਾ, ਪਰ ਵੱਖਰੀ ਸਾਡੀ ਤਕਦੀਰ ਵੇ, ਇੱਕ ਡਾਲ ਇੱਥੇ ਇੱਕ ਡਾਲ ਉੱਥੇ, ਇੱਕ ਡਾਲ ਸੁਖੀ ਇੱਕ ਡਾਲ ਦੁਖੀ, ਇੱਕ ਡਾਲ ਹੱਸੇ ਖੇਡੇ ਤੇ ਗਾਏ, ਇੱਕ ਡਾਲ ਵਗਾਏ ਨੀਰ ਵੇ, ਦੁੱਖਾਂ ਦੇ ਆਉਣ ਤੂਫਾਨ, ਦੁੱਖਾਂ ਦੀ ਚੱਲੇ ਹਨੇਰੀ, ਪਰ ਸਾਡੇ ਪਿਆਰ 'ਚ ਨਾ ਆਏ ਚੀਰ ਵੇ, ਇੱਕ ਪੇੜ ਦੀਆਂ ਅਸੀਂ ਡਾਲੀਆਂ ਸਭੋ, ਤੇ ਤਣਾ ਵੇ ਸਾਡਾ ਵੀਰ ਵੇ, ਘਰ ਦਾ ਮਾਲੀ ਬਾਬਲ ਸਾਡਾ, ਸਾਨੂੰ ਬੰਨੇ ਪਿਆਰ ਦੀ ਜ਼ੰਜੀਰ ਵੇ, ਸਾਨੂੰ ਬੰਨੇ ਪਿਆਰ ਦੀ ਜ਼ੰਜੀਰ ਵੇ। ਅਗਲੀ ਕਵਿਤਾ ਦਾ ਸਿਰਲੇਖ ਹੈ ਸ਼ਹਿਤੂਤ ਦਾ ਰੁੱਖ। ਬਚਪਨ ਤੋਂ ਘਰ ਦੇ ਵਿਹੜੇ ਵਿੱਚ ਸ਼ਹਿਤੂਤ ਦਾ ਇੱਕ ਰੁੱਖ ਤੱਕਦੀ ਆਈ ਸਾਂ। ਬਚਪਨ ਤੋਂ ਘਰ ਦੇ ਵਿਹੜੇ ਵਿੱਚ ਸ਼ਹਿਤੂਤ ਦਾ ਇੱਕ ਰੁੱਖ ਤੱਕਦੀ ਆਈ ਸਾਂ। ਠੰਡੀ ਠੰਡੀ ਛਾਂ ਉਸਦੀ, ਮਿੱਠੇ ਮਿੱਠੇ ਫਲ, ਮੈਂ ਉਸਦੀ ਛਾਂ ਦਾ ਪੰਛੀਆਂ ਦੇ ਵਾਂਗ ਸੁੱਖ ਮਾਣਦੀ ਆਈ ਸਾਂ। ਫਿਰ ਇੱਕ ਦਿਨ ਉਹ ਘਰ, ਉਹ ਵਿਹੜਾ ਅਤੇ ਉਹ ਸ਼ਹਿਤੂਤ ਦਾ ਰੁੱਖ ਕਿਸੇ ਨੇ ਮੁੱਲ ਲੈ ਲਿਆ। ਨਵੇਂ ਮਾਲਕ ਨੇ ਉਸ ਰੁੱਖ ਨੂੰ ਕਟਵਾ ਕੇ ਰੁੰਡ ਮੁੰਡ ਕਰ ਦਿੱਤਾ। ਪਰ ਜਦੋਂ ਸਾਵਣ ਦੀ ਫੁਹਾਰ ਪਈ ਤਾਂ ਉਹ ਰੁੱਖ ਮੁੜ ਜੀ ਪਿਆ। ਕੋਮਲ ਲਗਰਾਂ, ਹਰੇ ਪੱਤੇ, ਦਾਣੇਦਾਰ ਫਲ ਲੱਗ ਗਏ। ਉਸ ਨਵੇਂ ਮਾਲਕ ਨੂੰ ਇਹ ਕੁਝ ਚੰਗਾ ਨਾ ਲੱਗਾ। ਉਸਨੇ ਚੂਨਾ ਕੋਲ ਕੇ ਉਸ 'ਤੇ ਮੁੱਢ ਵਿੱਚ ਪਾ ਦਿੱਤਾ ਅਤੇ ਚੂਨੇ ਦੇ ਲੇਪ ਨਾਲ ਉਸਦਾ ਕੋਮਲ ਬਦਨ ਢੱਕ ਦਿੱਤਾ। ਲਗਰਾਂ ਦੇ ਪੱਤੇ ਮੁਰਝਾ ਗਏ, ਮੁੱਢ ਸੜ ਕੇ ਕਾਲਾ ਪੈ ਗਿਆ। ਅਤੇ ਫਿਰ ਇੱਕ ਦਿਨ ਉਸਨੇ ਕੁਹਾੜੀ ਲੈ ਕੇ ਮੁੱਢ ਵੀ ਵੱਢ ਦਿੱਤਾ। ਨਾ ਹੁਣ ਉਹ ਰੁੱਖ ਹੈ, ਨਾ ਸ਼ਹਿਤੂਤ ਹੈ, ਅਤੇ ਮੈਨੂੰ ਲੱਗਦਾ ਹੈ ਉਸਦੇ ਬਗੈਰ ਮੇਰਾ ਵਜੂਦ ਵੀ ਨਹੀਂ ਰਿਹਾ, ਉਸਦੇ ਬਗੈਰ ਮੇਰਾ ਵਜੂਦ ਵੀ ਨਹੀਂ ਰਿਹਾ। ਅਗਲੀ ਕਵਿਤਾ ਦਾ ਸਿਰਲੇਖ ਹੈ ਕਿਉਂ, ਆਖਿਰ ਕਿਉਂ, ਕਿਉਂ ਹੋਂਦ ਮੇਰੀ ਨੂੰ ਨਕਾਰਦੇ ਹੋ, ਕਿਉਂ ਹੋਂਦ ਮੇਰੀ ਨੂੰ ਨਕਾਰਦੇ ਹੋ, ਕਿਉਂ ਮੇਰੇ ਵਜੂਦ ਨੂੰ ਨਾ ਸਵੀਕਾਰਦੇ ਹੋ, ਕਿਉਂ ਮੇਰੇ ਜਨਮ ਤੋਂ ਪਹਿਲਾਂ ਹੀ ਕੱਚੀ ਕੁਆਰੀ ਕੁੱਖ ਵਿੱਚ ਮਾਰਦੇ ਹੋ, ਕਿਉਂ ਆਖਿਰ ਕਿਉਂ। ਮੈਂ ਧੀ ਹਾਂ ਤਾਂ ਕੀ ਫਰਕ ਪੈਂਦਾ ਹੈ, ਮੈਂ ਧੀ ਹਾਂ ਤਾਂ ਕੀ ਫਰਕ ਪੈਂਦਾ ਹੈ, ਕਿਉਂ ਮੇਰੇ ਜਨਮ ਦੀ ਖੁਸ਼ੀ ਨਾ ਮਨਾਉਂਦਾ ਕੋਈ, ਕਿਉਂ ਧੀ ਦੀ ਵਧਾਈ ਨਾ ਦੇਣ ਆਉਂਦਾ ਕੋਈ, ਕਿਉਂ ਮੇਰੇ ਆਉਣ 'ਤੇ ਰੱਬ ਦਾ ਕਰਦਾ ਸ਼ੁਕਰਾਨਾ ਨਾ ਕੋਈ, ਕਿਉਂ ਆਖਿਰ ਕਿਉਂ। ਕੋਈ ਧੀ ਹੀ ਬਣੀ ਸੀ ਮਾਂ ਗੁਜਰੀ, ਕੋਈ ਧੀ ਹੀ ਬਣੀ ਸੀ ਮਾਂ ਗੁਜਰੀ, ਕੋਈ ਤ੍ਰਿਪਤਾ ਨਾਨਕੀ ਅਤੇ ਸੁਲੱਖਣੀ ਕੋਈ, ਕੋਈ ਤ੍ਰਿਪਤਾ ਨਾਨਕੀ ਅਤੇ ਸੁਲੱਖਣੀ ਕੋਈ, ਲਛਮੀ ਬਾਈ ਅਤੇ ਸੀਤਾ ਕੋਈ, ਲਛਮੀ ਬਾਈ ਅਤੇ ਸੀਤਾ ਕੋਈ, ਸ਼ੀਰੀ ਸੋਨੀ ਅਤੇ ਹੀਰ ਵੀ ਕਿਸੇ ਦੀਆਂ ਧੀਆਂ ਹੀ ਸਨ, ਕਿਉਂ ਉਹਨਾਂ ਵੱਲ ਹੀ ਝਾਤੀ ਮਾਰਦਾ ਨਹੀਂ ਕੋਈ। ਧੀ ਮਾਂ ਵੀ ਹੈ, ਭੈਣ ਵੀ ਅਤੇ ਪਤਨੀ ਵੀ, ਧੀ ਮਾਂ ਵੀ ਹੈ, ਭੈਣ ਵੀ ਅਤੇ ਪਤਨੀ ਵੀ ਹੀ, ਸੰਸਾਰ ਦਾ ਵਜੂਦ ਹੀ ਇਸਤਰੀ ਤੋਂ ਹੈ। ਮੈਂ ਤਾਂ ਜਨਮ ਦੇ ਅਧਿਕਾਰ ਤੋਂ ਵੱਧ ਕੁਛ ਨਹੀਂ ਮੰਗਦੀ, ਮੈਂ ਤਾਂ ਜਨਮ ਦੇ ਅਧਿਕਾਰ ਤੋਂ ਵੱਧ ਕੁਛ ਨਹੀਂ ਮੰਗਦੀ। ਆਉਣ ਦਿਓ ਮੈਨੂੰ, ਆਉਣ ਦਿਓ ਮੈਨੂੰ ਇਸ ਭਟਕੇ ਹੋਏ ਸੰਸਾਰ ਵਿੱਚ, ਆਉਣ ਦਿਓ ਮੈਨੂੰ ਇਸ ਭਟਕੇ ਹੋਏ ਸੰਸਾਰ ਵਿੱਚ, ਹੋ ਸਕਦਾ ਹੈ ਮੈਂ ਹੀ ਇਸ ਦੀ ਨੁਹਾਰ ਬਦਲ ਦੇਵਾਂ, ਹੋ ਸਕਦਾ ਹੈ ਮੈਂ ਹੀ ਇਸ ਦੀ ਨੁਹਾਰ ਬਦਲ ਦੇਵਾਂ। ਇਹ ਅਗਲੀ ਕਵਿਤਾ ਦਾ ਸਿਰਲੇਖ ਹੈ ਜ਼ਿੰਦਗੀ ਦੇ ਵਰਕੇ। ਜ਼ਿੰਦਗੀ ਦੇ ਵਰਕੇ ਸਾਂਭਾਂ ਮੈਂ ਕਿਤਨੇ, ਜ਼ਿੰਦਗੀ